ਮੈਨੂੰ ਵੀ ਇਲਾਹ ਖੁਨਵਾਰ ਰਸ ਖਲਾਂਗੇ ਦਿਰੀ ਦੇ ਮੇ ਵੜੀ ਗਿੰਵਾ ਦਾਇ ਮੈਂ ਕਾਇਮ ਵੇ ਵੜੀ ਗਿੰਵਾ ਰਸ ਖਲਾਂਗੇ ਅਵਹਾਰ ਫੁੜ ਔ ਮੇ ਆਦਿ ਅਵਹਾਰ ਫੁੜ ਲਿਪ ਮੈਂ ਵਿਸੇ ਖਲਾਂਗੇ ਖਨੁਵੇ ਉਡੁ ਥਕੁ ਗਾ ਵਾਹਾ ਇੱਛ ਖਾਈ ਆਦਿ ਬਿਮੁ ਗਾ ਵਾਹਾ ਇੱਛ ਮਿਲਕੁ ਵੜੀ ਗਿੰਵਣੀ ਇਖਲਾਂਗੇ ਅਸ਼ੇ ਇਖਲਾਂਗ ਇਦ ਨ ਫੁਲਾ ਨੁਲਾ ਇਕਲਾਂਗ ਹਜ਼ਰਤ ਗਾ ਸ਼ਫਾ ਤਿਰਵਾਨੇ ਮੀ ਹਕੀ ਖਾਕ ਹੋਈਏ ਇਵਰਿੰਗੇ ਕੁਰਿੰਗ ਇਹ ਬਹੀ ਖਲਕ ਤਕੁੰਗੇ ਕੁਰਿੰਗ ਇਸਵੇ ਗੁਸਫਾ ਵਾਹਾ ਖਮ ਖਾਇ ਇਹ ਉਰਿੰਗੇ ਫਾਹੁੰ ਵਾਨੇ ਹਾ ਖਮਿਵਿਸ ਇਕਲਾਂਗ ਦਿਨ ਉਡਗਿੰ ਵੇ ਅਧਿ ਇਕਲਾਂਗ ਇਲਮ ਫੁਲਗ ਤਿਰਿੰਗ ਇਕਲਾਂਗ ਇਰਾਦ ਕੁਰਵਿ ਖਮ ਫਿਯਵਾ ਇਵਿਸ ਇੱਛਿੰਗ ਇਵਰਿਨਕੰ ਇੰਗਿਗਿਨਨ ਵੇ ਇਕਲਾਂਗ ਕੁਰੁਸੀ ಉಡು ತಕಾಯಿ ಬಿಮ್ಗೆ ಎಮ್ಮೆ ಹಾ ಕಂಗುಳು ತಕ ಥನವಸುವಿಗೆಂವೆ ಎ ಉಡು ತಕಾಯಿ ಬಿಂಗ್ ರಕ್ಕಾತಿರ್ ಕುರವ್ವ ಹಿಫೆಹೆಟ್ಟೆಮ ಎಖಲಾಂಗ ಹದುರತಕ ಕುಡವೆಸ್ ಬುರಕಮೆನ್ನುವೆ ಅದಿ ಎಖಲಾಂಗೆ ಎಮ್ಮೆ ಮತ್ವಿರಿ ಎಮ್ಮೆ ಮ್ಯಾಲ್ ರಸ್ಕಲಾಂಗೆ

ਬਿਲ ਤਾਂ ਦੱਕਮ ਫਸੇ ਹੈਗੋ ਤੇ ਮਿਓਤੀ ਫਾਈਪੇ ਐਪ ਬਿਲ ਤੱਕ ਅਗਾਰਾ ਜੁਮਲਾ ਦਦੂ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗ ਹਮ ਹੂਰੀਆ ਬਿਲ ਤੱਕ ਫੈਸਾ ਦੱਕ ਨਿੰਮਾ ਲੰਮੀ ਫੋਨ ਫੇਂ ਗੈਸ ਅਦੀ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਣੇ ਮਸ ਦੇਬੈ ਵੈਰ ਬਿਲ ਨੂੰ ਦੇਖੀ ਗੇਂ ਲਾਰੀ ਵੀਣੂਏ ਨੇਂਗਿ ਗੇਂ ਉਲੇਕ ਨੁਜੇਨੇ ਹੂਰੀਆ ਡਿਜੀਟਲ ਪੇਮੈਂਟ ਫਾਈ ਪੇ ਮਾ ਫਾਈ.

0: ਮੈਂ ਬਫੈਂਗੇ ਫਾਫਤ ਫੁਸਵਾ ਦੇ ਵੁਮਸ਼ਾ ਦੁਨੀਆ ਆਖਰੇ ਪਾਚ ਵਿਰਿ ਕੁਰੇ ਵੁਮੰਗ ਇਦਿ ਦੁਆ ਕੁਰਮ ਵਿਸ ਨਬਵੀ ਇਰਸ਼ਾਦਾ ਕੀਰਿਤ ਕੁਰਵਾਨ ਗੇ ਆਯਤ ਹੋ ਕਾ ਬਾਰਵਲ ਫਾਫਾਵੇ ਮੈਂ ਬਫੈਂ ਨੰ ਹਿਉ ਦੁਆ ਕੁਰਮ ਗੇ ਵਾਹਕ ਦਾ ਕਾਰੁ ਮੈਂ ਬਫੈਂ ਗੇ ਫਰਾਤੁੰ ਦਰਿਨ ਨੰ ਹਿਉ ਦੁਆ ਲਿਬਿਨ ਵਿਗੁਤਕਾ ਤੇਮਾ ਗੇ ਹੁਰਿਹਾ ਕਮੇ ਵਟਟੰ ਕੁਰਵੇ ਤੋ ਮਸੇ ਕੇ ਕੁਰਮ ਕੀ ਕੋਮੇ ਦਰਿਯ ਗੇ ਮਚਾ ਵਾਜਿਬ ਵਿਗਿਮ ਵਾ ਕਮੇ ਇਹਨੀ ਮੈਂ ਬਫੈਂ ਹਿਤੁ ਗੇ ਜਸਾਫ ਹੁਰਮ ਗੇ ਸਬਬੁੰ ਮੈਂ ਬਫੈਂ ਗੇ ਹੀਤੰ ਇਹ ਕੁਰਿ ਅਸਰ ਗੇ ਸਬਬੁੰ ਦਰਿਨ ਗੇ ਮਚਾ ਕੁਰਵੇ ਦੁਆਯਾ ਅੱਲੋਹਾ ਦੇ ਮੇਦੁ ਇਵੇ ਸੁਰਹਿ ਨੁਆ ਕਮ ਗਾ ਹਦੀਸ ਕਾ ਬਯਾਂ ਕੁਰ ਵਾਫਾਵੇ ਮੈਂ ਬਫੈਂ ਦੁਨੀਆ ਦੂਕੁਰ ਮਫਹੁਸ ਏਮੀ ਹੁਣੰ ਹੇਉ ਦਰਮ ਲਿਬਨਵੀ ਮਗੇ ਕਮੁਕਾ ਹੇਉ ਲਫਾ ਸੋਲਿਹ ਦਰਿਯੇ ਦੁਆ ਹਿਮਨਿਗੇਂ ਵੇ ਏ ਮੈਂ ਬਫੈਂ ਨੰ ਹੇਉ ਦਿਗਿੰ ਦਰਿਨ ਕੁਰਾ ਸਦਕਾ ਤਕੀਵਿਸ ਏਗੇ ਦਰਮ ਮੈਂ ਬਫੈਂ ਨੰ ਲਿਬੇਨੇ ਕਮੇ ਮੈਂ ਬਫੈਂ ਨੰ ਹੇਉ ਦਿਗੇ ਮੈਂ ਬਫੈਂ ਦੁਨੀਆ ਦੂਕੁਰ ਮਫਹੁ ਏਮੀ ਹੁਗੇ ਨਮੁਗਾ ਹਜ ਵੁਮ ਕੀਵਿਸ ਦੁਆਏ
1: ਮਾਲੂਮਾਤ ਲੂਫੀ ਅਸ਼ੇਖ ਅਹਿਮਦ ਮਾਮੂਨ